0: ਸੱਚ ਜਾਹੂਰਾ ਭਰਿਓ ਮਹਬੂਬ ਮਿੱਠੋ ਜਾਇਓ ਰਹਿਮਤ ਸੁੱਖ ਨਹੀਂ ਆਇਓ ਮਹਬੂਬ ਮਿੱਠੋ ਜਾਇਓ ਰਹਿਮਤ ਸੁੱਖ ਨਹੀਂ ਆਇਓ ਸਭਨਾ ਤੂੰ ਵਿਚੂੰ ਗਾਇਓ ਸਭਨਾ ਤੂੰ ਵਿਚੂੰ ਗਾਇਓ ਪਰ ਕਿਸਮਤ ਆ ਜਾਗੀ ਸੰਸਾਰ ਪਯੋ ਚਮਕੀ ਗਮਗੀ ਨ ਪਿਆ ਮੁਰਕੀ ਜਗਸਾਰ ਪਯੋ ਜਰਕੀ ਜਗਸਾਰ ਪਯੋ ਜਰਕੀ ਸਜਣ ਦੀ ਥੀ ਵਿਲਾਦਤਾ ਖਤਮ ਸਾਰੋ ਬਰਕਤ ਜੋ ਕੁਝ ਉਚਾਰੋ ਪਯੋ ਬਖੀ ਹਰ ਬਾਰੋ ਪਯੋ ਬਖੀ ਹਰ ਬਾਰੋ ਪਿਆਰ ਤੋ ਮਾਂ ਸਜਣ ਸਾਂ ਦਿਲੀ ਕਿਨਮ ਜਾਏ ਦਿਲ ਬਰਕੇ ਦਿਲ ਮੀਂਹ ਖਿਲੀ ਜੇ ਕੋਨ ਵਿਸਾਰੀਂਦੋ ਕੋ ਸਰਬ ਬਿਹਾਰੀਂਦੋ ਜੇ ਕੋਨ ਵਿਸਾਰੀਂਦੋ ਬਹੁ ਸਰਬ ਪਿਆਰੀਂਦੋ ਉਲਫਤ ਨਿਹਾਰੀਂਦੋ ਉਲਫਤ ਨਿਹਾਰੀਂਦੋ ਸਜਣ ਦੀ ਧੀ ਵਿਲਾਦਤਾ ਵਿਲਾਦਤ ਬਾਸਾਦਤਾ ਸੰਸਾਰ ਪਯੋ ਚਮਕੀ ਗਮਗੀ ਨ ਪਿਆ ਮੁਰਕੀ ਜਗਸਾਰ ਪਯੋ ਜਰਕੀ ਜਗਸਾਰ ਪਯੋ ਜਰਕੀ ਸਜਣ ਦੀ ਧੀ ਵਿਲਾਦਤਾ
1: ਸੁਭਾਨ ਅੱਲਾ ਸੁਭਾਨ ਅੱਲਾ ਸਾਈਂ ਦਿਲ ਠਾਰੇ ਛੇਵ ਦਿਲ ਠਾਰੇ ਛੱਡ ਸਜੀ ਸਿੰਧ ਜੀ ਹਾਏ ਬਿਲਕੁਲ ਅਲਾਹ ਅਵਾਂ ਕੇ ਖੁਸ਼ ਕੰਦੋ ਹਾਜੀ ਇਮਦਦ ਲਾਇ ਫੁੱਲ ਫੁਟਰੋ ਮਾਸ਼ਾ ਅੱਲਾ ਜ਼ਬਰਦਸਤ ਆਖਿਰ ਮੈਂ ਸਰ ਕੋ ਪੈਗਾਮ ਅਸਾਂ ਜੇ ਸਮਾਈਨ ਕੇ
0: ਮਿਹਰਬਾਨੀ ਜੁਨੇ ਜੀ ਸਾਹਿਬ ਮਾ ਇਹ ਗਾਲ ਬਾਰ ਬਾਰ ਕੰਦਮ ਤਾ ਸਾ ਮਹਬੂਬਨ ਕਰੀਮਨ ਦੇ ਜਸ਼ਨ ਦੀ ਖੁਸ਼ੀ ਤਾਂ ਮਲਾਇਮ ਦਾ ਪਰ ਖੁਸ਼ੀ ਮਹਬੂਬਨ ਕਰੀਮਨ ਕੇ ਜਦੇ ਹਾਸਿਲ ਥੀ ਜਦੇ ਮਹਬੂਬਨ ਕਰੀਮਨ ਜੇ ਅਸਾਂ ਨਕਸ਼ੇ ਕਦਮ ਤੇ ਹਲਣ ਦੀ ਕੋਸ਼ਿਸ਼
1: ਕੰਦਾਸੀਂ
0: ਕਰੇ ਮਾਂ ਦਸਨ ਕੇ ਮੁਹੰਮਦ ਸੁਖਾ ਖੁਦਾ ਦਾ ਮਹਬੂਬਨ ਜੇ ਦਸਲ ਹੁਕਮਨ ਜੀ ਮਾਹਦਾਰੀ ਕਰਨ ਉਹਨਾਂ ਕੇ ਮਜ਼ਬੂਤੀ ਸਾਂ ਪਕੜਨ ਕੀ ਆਈ ਅਸਾਂ ਜਲਾ ਕੇ ਜਾਤ ਜੋ ਇੱਕ
1: ਵੱਡੀ ਮਿਹਰਬਾਨੀ ਸਾਈਂ ਵੱਡੀ ਮਿਹਰਬਾਨੀ ਸਰ ਲੱਖ ਗੁਰਬ ਲੱਖ ਗੁਰਬ ਜੀ ਆ ਸਮੇਂ ਨੇ ਅਸਾਂਜੇ ਸਿੰਧ ਜੋ ਹਿਕੜੋ ਵੱਡੋ ਨਾਂ ਹਾਜੀ ਇਮਦਦ ਲਾਇ ਫੁੱਲ ਪੋਟਰੋ ਖਾਂ ਗਾਲ ਬੋਲ ਵੀ ਬੁਧੀ ਸੀ ਐ ਪਾਂਜੋ ਨਾਤ ਵੀ ਬੁਧੀ ਸੀ ਲਖ ਗੁਰਬ ਸਾਈਂ ਜਾ ਤਾਂ ਸਮੇਂ ਅਸਾਂਜੋ ਪਾਂਜੋ ਜੇਕੋ ਪ੍ਰੋਗਰਾਮ ਆਏ ਖਸੂਸੀ ਪ੍ਰੋਗਰਾਮ ਆਏ 12 ਰਬੀਉਲ ਅਵਲ ਜੇ ਹਵਾਲੇ ਸਾਂ ਜਸ਼ਨ ਏ ਰਹਿਮਤ ਜੋ ਪ੍ਰੋਗਰਾਮ ਆਏ ਜੀ ਐਫ ਐਮ 88 ਜੇ ਨੈਟਵਰਕ ਤਾਂ ਐ ਅਵਾਂ ਬੁਧੋ ਪਿਆ ਅਸਾਂਖੇ ਮਾਂ ਜੋ ਮੇਜ਼ਬਾਨ ਨੇ ਮਤਲਬ ਜੁਣੇ ਜੋ

ਦੀਕ ਸਨਾ ਕਿਹੜੀ ਕਰੇ ਤੁਹੇ ਜੀ ਮਿਠਾ ਬਸ ਤੁਹੇ ਜਨਬੀ ਪਿਆਰਾ ਮੂਕੁਰ ਬਦਠਾ ਸਿੱਧੀ ਕੁਸਨ।